ਅੰਦਰ ਕੀਤਾ ਕਰ ਜੋਸ਼ੀ ਜੋ ਚੜੇ ਨਾਨਕ ਨਿਰਗੁਣ ਗੁਣ ਕਰੇ ਗਨ ਬੰਤਿਆ ਗੁਣ ਦੇ ਜੇ ਕੋ ਨਾ ਸੁਜੀ ਜੇ ਤਿਸ ਗੁਣ ਕੋਈ